0: ਕਿ ਸਾਂ ਸਾਥੀ ਅਸਾਂ ਉਮੀਦ ਕਰਨੀ ਕਿ ਇਹ ਪਿਆਰਾ ਦੇ ਲੋਕ ਗੀਤ ਤੁਹਾਂ ਉਹ ਪਸੰਦ ਆਇਆ ਹੋਣਾ ਔਰ ਇਸ ਲੋਕ ਗੀਤ ਦੇ ਬਾਅਦ ਦੇਖਾ ਪੰਜ ਜੀ ਕਿ ਅਸਾਂ ਥੋੜ੍ਹੀ ਜਿਹੀ ਗੱਲਬਾਤ ਕਰਨੀ ਹੈ ਜਿਵੇਂ ਕਿ ਬਰਸਾਤ ਦਾ ਮੌਸਮ ਹਾਲੇ ਵੀ ਚੱਲਿਆ ਹੈ
1: ਜੀ
0: ਨਾ
1: ਜੀ
0: ਔਰ ਇਸ ਬਰਸਾਤ ਦੇ ਮੌਸਮ 'ਚ ਅਸਾਂ ਢੇਰੋ ਸਾਰੇ ਜਿਹੜੇ ਪੇੜ ਪੌਦੇ ਕਹਿਣ ਵੀ ਲਗਾਈ ਕਰੀ ਇੱਕ ਪੁੰਨਿਆ ਦਾ ਜਿਹੜਾ ਕੰਮ ਕਹਿਣ ਵੀ ਕਰੀ ਸਕਦੇ ਹਨ
1: ਜੀ
0: ਜਗ੍ਹਾ ਜਗ੍ਹਾ ਸਾਂ ਜੋ ਦੇਖਾ ਕਿ ਮਾਤੀ ਸਾਰੀ ਜਿਹੜੀ ਜੀਆਂ ਭੂਮੀ ਸਖਲਨ ਹੋਆ ਕਰਦਾ ਹੈ
1: ਹਾਂਜੀ
0: ਨਾ
1: ਹਾਂਜੀ
0: ਗਾਰੀਆਂ ਵਗੈਰਾ ਜਾ ਕਰਦੀਆਂ ਹਨ
1: ਜੀ
0: ਤਾਂ ਅਗਰ ਹਾਂ ਉਹਨਾਂ ਜਗ੍ਹਾ ਪਰ ਪੇੜ ਪੌਦੇ ਲਗਾਉਂਦੇ ਹਨ ਤਾਂ ਇੱਕ ਅੱਛਾ ਕੰਮ ਕਹਿਣ ਵੀ ਕਰ ਸਕਦੇ ਹਨ ਔਰ ਦੇਖਾ ਕਿ ਸਾਂ ਜੋ ਸਾਰੇ ਜੋ ਹੀ ਇਹ ਸਾਰੇ ਦੀ ਜ਼ਿੰਮੇਦਾਰੀ ਬਣਦੀ ਕਿ ਅਸਾਂ ਇਹਨਾਂ ਜਿਹੜਾ ਭੂਮੀ ਕਟਾਵ ਜੋ ਕਹਿਣ ਵੀ ਰੋਕੀ ਸਕਦੇ ਹਨ ਔਰ ਖਾਸ ਤੌਰ ਪਰ ਅਗਰ ਅਸਾਂ ਇਸ ਮੁਹਿੰਮ ਜੋ ਪੰਚਾਇਤ ਦੇ ਮਾਧਿਅਮ ਕਹਿਣਾ ਚਲਾਉਂਦੇ ਤਾਂ ਇੱਕ ਬੜਾ ਜਿਹੜਾ ਅੱਛਾ ਜਿਹੜਾ ਸੰਦੇਸ਼ ਕੇ ਵੀ ਸਾਰੇ ਗ੍ਰਾਮ ਵਾਲੇ ਜਾਣਾ ਹੈ ਔਰ ਸਾਰੇ ਮਿਲੀ ਜੁਲੀ ਕਰੀ ਇਸ ਕੰਮ 'ਚ ਕਹਿਣ ਵੀ ਆਪਣੀ ਭਾਗੀਦਾਰੀ ਸੁਨਿਸ਼ਚਿਤ ਕਰੀ ਸਕਦੇ ਹਨ
1: ਬਿਲਕੁਲ ਬੜਕਾ ਚਾਚੀ ਜੀ ਤੁਸੀਂ ਠੀਕ ਗੱਲ ਕਰਦੇ ਆ ਹਾਂ ਜੋ ਜਿਹੜੇ ਸੀ ਆਪਣੇ ਘਰ ਗ੍ਰਾਂ 'ਤੇ ਇਸ ਦੀ ਸ਼ੁਰੂਆਤ ਜਿਹੜੀ ਸੀ ਕਰਨਾ ਚਾਹੀਦੀ ਔਰ ਹਾਂ ਜਿੱਥੋਂ ਵੀ ਰਹਿੰਦੇ ਨੇ ਹੈ ਨਾ
0: ਜੀ ਜੀ ਜੀ
1: ਤਾਂ ਜਿੱਥੋਂ ਜਿਹੜਾ ਸੀ ਜਿੱਥੋਂ ਹਾਂ ਸਾਨੂੰ ਖਾਲੀ ਜਗ੍ਹਾ ਮਿਲਣਾ ਕਰਦੀ ਹੈ ਤਾਂ ਤਿੱਥੋਂ ਹਾਂ ਜਿਹੜੇ ਸੀ ਨਵੇਂ ਪੌਦੇ ਲਗਾਉਣਾ ਚਾਹੀਦੇ ਚਾਹੇ ਸੀ ਫਲਾਂ ਦੇ ਹੋਣ ਫਰੂਟ ਦੇ ਹੋਣ ਉਸ ਦੇ ਪੌਦਿਆਂ ਦੇ ਹੋਣ ਜਾਂ ਫਿਰ ਇਮਾਰਤੀ ਲੱਕੜੀ ਜਾਂ ਫਿਰ ਹੋਰ ਕਈ ਤਰ੍ਹਾਂ ਦੇ ਜਿਹੜੇ ਸੀ ਪੌਦੇ ਹਾਂ ਲਗਾਈ ਕਰੀ ਜਿਹੜੇ ਸੀ ਆਪਣੇ ਪਰਿਆਵਰਣ ਜੋ ਸਵੱਛ ਸੁੰਦਰ ਔਰ ਹਰਾ ਭਰਾ ਜਿਹੜਾ ਸੀ ਬਣਾਈ ਸਕਦੇ ਨੇ ਹੈ ਨਾ
0: ਬਿਲਕੁਲ ਬਿਲਕੁਲ ਔਰ ਇਸ ਦੇ ਕੰਨੇ ਕੰਨੇ ਇੱਕ ਵਿਸ਼ੇਸ਼ ਗੱਲ ਹਾਂ ਔਰ ਆਪਣੇ ਆਪਣੇ ਕਿਸਾਨ ਭਾਈ ਕਹਿੰਦੇ ਸਾਂਝਾ ਕਰਨੀ ਕਿ ਦੇਖਾ ਕਿ ਇਸ ਵੇਲੇ ਸਾਡੀ ਜਿਹੜੀ ਮੱਕੀ ਦੀ ਫਸਲ ਹੈ ਬੜਵਾਰਪੁਰ ਹੈ ਨਾ
1: ਜੀ ਜੀ
0: ਔਰ ਬੇਲਦਾਰ ਸਬਜ਼ੀ ਵੀ ਸਾਡੀ ਕਾਫੀ ਜਿਹੜੀ ਬੜਵਾਰਪੁਰ ਨਾ ਔਰ ਕੁਝ ਕਿ ਤਾਂ ਦੇਖਾ ਕਿ ਵੀ ਇਸ ਵੇਲੇ ਕੱਦੂ ਗੰਡੋਲੀ ਕਾਕੜੀ ਖੀਰੇ ਮਤਲਬ ਸਾਰਾ ਜਿਹੜਾ ਵੀ ਪੈਦਾਵਾਰ ਕੇ ਵੀ ਹੋਇਆ ਕਰਦੀ ਹੈ
1: ਜੀ ਜੀ
0: ਨਾ ਤਾਂ ਸਾਂਝੋ ਉਹਨਾਂ ਦੀ ਦੇਖ ਰੇਖ ਕਰਨਾ ਇਸ ਵੇਲੇ ਮਤਲਬ ਕਰੀ ਸਕਦੇ ਹਨ ਕਿਉਂਕਿ ਦੇਖਾ ਕਿ ਬੇਲਦਾਰ ਜਿਹੜੀ ਸਬਜ਼ੀਆਂ ਕੇ ਹੁੰਦੀ ਨਾ ਜ਼ਿਆਦਾ ਵਰਖਾ ਹੋਣੇ ਦੇ ਕਹਿਣ ਵੀ ਗਲੀ ਸੜੀ ਸਕਦੀਆਂ ਨੇ
1: ਬਿਲਕੁਲ
0: ਸਾਨੂੰ ਜੋ ਉੱਚੇ ਡੰਡੇ ਕਹਿੰਦੇ ਜਾਂ ਬੰਜਾ ਦੇ ਡੰਡੇ ਕਹਿੰਦੇ ਉਹਨਾਂ ਜੋ ਉੱਚਾਈ ਪਰ ਰੱਖਣਾ ਚਾਹੀਦਾ ਤਾਂ ਕਿ ਬੇਲਦਾਰ ਸਬਜ਼ੀ ਕਹਿਣ ਵੀ ਸੁਰੱਖਿਅਤ ਰਹਿਣ ਔਰ ਖਾਸ ਤੌਰ ਪਰ ਸਾਨੂੰ ਜੋ ਸੰਝਾ ਪਿਆ ਆਪਣੇ ਖੇਤ ਕਲਿਆਣਾ 'ਚ ਆਉਣਾ ਜਾਣਾ ਚਾਹੀਦਾ ਕਿ ਜਦੋਂ ਜੀ ਫਸਲ ਬੜਵਾਰਪੁਰ ਹੁੰਦੀ ਹੈ ਤਾਂ ਕੋਈ ਨਾ ਕੋਈ ਬਿਮਾਰੀ ਲੱਗਣ ਦੀ ਜਿਹੜੀ ਸੰਭਾਵਨਾ ਕਿ ਵੀ ਰਹਿੰਦੀ ਹੈ
1: ਬਿਲਕੁਲ ਬੜਕਾ ਚਾਚੀ ਜੀ ਤੁਹਾਨੂੰ ਠੀਕ ਲਾ ਦੇ ਹਾਂ ਜੋ ਸਿੰਝਾ ਪਿਆ ਗਾ ਜਿਹੜਾ ਸੀ ਆਪਣੇ ਖੇਤਰਾਂ 'ਚ ਚੱਕਰ ਜ਼ਰੂਰ ਲਗਾਉਣਾ ਚਾਹੀਦਾ ਕਿਉਂਕਿ ਜਿਵੇਂ ਹੀ ਫਸਲ ਤਿਆਰ ਹੁੰਦੀ ਹੈ ਸਿੱਟੇ ਲੱਗਦੇ ਨੇ ਸਾਡੀ ਫਸਲਾਂ 'ਚ ਤਾਂ ਕਈ ਤਰ੍ਹਾਂ ਦੇ ਜਿਹੜੇ ਸੀ ਬਿਮਾਰੀ ਦੇ ਕੰਨੇ ਕੰਨੇ ਜਿਹੜੇ ਕੀਟ ਪਤੰਗੇ ਹੁੰਦੇ ਨੇ ਪਕਸੀ ਨੇ ਕੋਈ ਜਾਨਵਰ ਨੇ ਧਰਤੀ ਦੇ ਜਾਨਵਰ ਜਿਵੇਂ ਕਿ ਚੂਹੇ ਲੱਗੇ ਪਾਉਂਦੇ ਅੱਜ ਕੱਲ੍ਹ ਸਾਡੇ ਜਿਹੜੇ ਖੇਤਰ ਨੇ ਤੇ ਤੂੰ ਜਿਹੜੇ ਸੀ ਜਿਵੇਂ ਹੀ ਮੱਕੀ ਤਿਆਰ ਹੋਣੀ ਨਾ ਅਤੇ ਇਸ ਦੇ ਦਾਣੇ ਪਾਉਣੇ ਤਾਂ ਤੁਸੀਂ ਚੂਹੇ ਲੱਗੇ ਪਾਉਣੇ ਤਾਂ ਕਈ ਜਗ੍ਹਾ ਜਿਹੜੇ ਸੀ ਚੂਹੇ ਨੇ ਆਪਣੀ ਜਿਹੜੀ ਘਰ ਬਣਾਈ ਲੈਂਦੇ ਨੇ ਖੇਤਰਾਂ 'ਚ ਤਾਂ ਤਿੰਨਾਂ ਜੋ ਜਿਹੜਾ ਸੀ ਤਿਸ 'ਤੇ ਆਹਾਂ ਆਪਣਾ ਫਸਲ ਦੀ ਬਚਾਵ ਜਿਹੜੀ ਸੀ ਕਰਨੀ ਹੈ ਔਰ ਕੰਨੇ ਕੰਨੇ ਆਹਾਂ ਜੋ ਜੰਗਲੀ ਜਾਨਵਰਾਂ 'ਤੇ ਵੀ ਜਿਹੜਾ ਸੀ ਅੱਜ ਕੱਲ੍ਹ ਬਚਾਉਣ ਦਾ ਜਿਹੜਾ ਸੀ ਸਮੇਂ ਚੱਲਿਆ ਕਿਉਂਕਿ ਹੁਣ ਫਸਲ ਸਾਡੀ ਤਿਆਰ ਹੋਈ ਤਾਂ ਸਾਡੇ ਜਿਹੜੇ ਜੰਗਲੀ ਜਾਨਵਰ ਹੁੰਦੇ ਸਹਿ ਵੀ ਇਹਨਾਂ ਫਸਲਾਂ ਤਰਫ ਜਿਹੜੇ ਸੀ ਆਕਰਸ਼ਿਤ ਹੁੰਦੇ ਨੇ ਇਹਨਾਂ ਦਿਨਾਂ 'ਚ ਹੈ ਨਾ ਆਹਾਂ ਜੋ ਸਾਡੇ ਕਿਸਾਨ ਭਾਈ ਜਿਹੜੇ ਸੀ ਕਈ ਤਰ੍ਹਾਂ ਦੇ ਤਰੀਕੇ ਜਿਹੜੇ ਸੀ ਅਪਣਾਉਂਦੇ ਨੇ ਆਹਾਂ ਤਨ ਬਣਾਈ ਲੈਂਦੇ ਕਈ ਵਾਰ ਆਪਣੇ ਖੇਤਰਾਂ 'ਚ ਹੈ ਨਾ ਅਤੇ ਤੂੰ ਜਿਹੜੇ ਸੀ ਰਾਤ ਦਿਨ ਪਾਰਾ ਕਰਦੇ ਨੇ ਤਾਂ ਇਹ ਸਾਰੀਆਂ ਹੀ ਚੀਜ਼ਾਂ ਸਾਂਝੋ ਜਿਹੜੀ ਸੀ ਦੇਖਣਾ ਪਾਉਂਦੀਆਂ ਇਹਨਾਂ ਦਿਨਾਂ 'ਚ ਕਿਉਂਕਿ ਅੱਜ ਕੱਲ੍ਹ ਹੀ ਫਸਲ ਜੋ ਸੰਭਾਲ ਕਰਨ ਦੀ ਜਿਹੜੀ ਸੀ ਜ਼ਰੂਰਤ ਹੈ
0: ਬਿਲਕੁਲ ਬਿਲਕੁਲ ਤਾਂ ਹੈ ਤਾਂ ਕਿਸਾਨ ਸਾਥੀ ਛੋਟੀ ਛੋਟੀ ਗੱਲਾਂ ਲੇਕਿਨ ਹੈ ਬੜੀ ਫਾਇਦੇ ਦੀ ਗੱਲਾਂ
1: ਜੀ
0: ਤਾਂ ਜ਼ਰੂਰ ਸਾਡੇ ਜਿਹੜਾ ਕਿਸਾਨ ਸਾਥੀ ਕੀ ਹੈ ਵੀ ਇਹਨਾਂ ਗੱਲਾਂ ਦਾ ਧਿਆਨ ਰੱਖਾਂਗਾ ਤਾਂ ਫਿਰ ਇਹਦੇ ਹਾਂ ਸ਼ਾਮਿਲ ਕਰਨਾ ਇੱਕ ਪਿਆਰਾ ਦੇ ਲੋਕ ਗੀਤ ਪਰ ਉਸਦੇ ਪਹਿਲੇ ਸੁਣਦੇ ਨੇ ਸੰਦੇਸ਼
2: ਬੇਜਾਨ ਛਤੋਂ ਮੇਂ ਜਾਨ ਡਾਲਨੇ ਨਿਕਲਾ ਹੈ ਕੋਈ ਕੁਆਲਿਟੀ ਕੀ ਹਰ ਕਸੌਟੀ ਪਰ ਖਰਾ ਉਤਰਨੇ ਵਾਲਾ 20 ਸਾਲ ਕੀ ਅਸਲੀ ਵਾਰੰਟੀ ਦੇਣੇ ਵਾਲਾ SEL ਟਾਈਗਰ ਰੂਫਿੰਗ ਸ਼ੀਟਸ ਅਸਲੀ ਵਾਰੰਟੀ ਯਹੀ ਹੈ ਟਾਈਗਰ ਕੀ ਗਾਰੰਟੀ ਬੇਜਾਨ ਛਤੋਂ ਮੇਂ ਜਾਨ ਡਾਲਨੇ ਨਿਕਲਾ ਹੈ ਕੋਈ ਕੁਆਲਿਟੀ ਕੀ ਹਰ ਕਸੌਟੀ ਪਰ ਖਰਾ ਉਤਰਨੇ ਵਾਲਾ 20 ਸਾਲ ਕੀ ਅਸਲੀ ਵਾਰੰਟੀ ਦੇਣੇ ਵਾਲਾ SEL ਟਾਈਗਰ ਰੂਫਿੰਗ ਸ਼ੀਟਸ ਅਸਲੀ ਵਾਰੰਟੀ ਯਹੀ ਹੈ ਟਾਈਗਰ ਕੀ ਗਾਰੰਟੀ।

0: ਕਿਸਾਨ ਸਾਥੀਓ, ਆਸ਼ਾ ਕਰਨੀ ਕਿ ਇਹ ਪਿਆਰਾ ਦੇ ਲੋਕ ਗੀਤ ਪਸੰਦ ਆਇਆ ਹੋਣਾ। ਔਰ ਅਸਾਂ ਤਾਂ ਇਹ ਪ੍ਰਯਾਸ ਰਹਿੰਦਾ ਕਿ ਅਸਾਂ ਟਿਆਲੇ ਦੇ ਮਾਧਿਅਮ ਕਹਿੰਦੇ ਆਪਣੇ ਕਿਸਾਨ ਭਾਈ ਹੈ ਜੋ ਪਿਆਰੇ ਪਿਆਰੇ ਕਹਿੰਦੇ ਮਿੱਠੇ ਮਿੱਠੇ ਲੋਕ ਗੀਤ ਸੁਣਾਈਏ, ਤਾਂ ਕਿ ਦਿਨ ਭਰ ਦੀ ਜਿਹੜੀ ਉਹਨਾਂ ਦੀ ਤਖਾਨ ਕਿ ਬਈ ਦੂਰ ਹੋਈ ਜਾਏ ਨਾ।
1: ਬਿਲਕੁਲ, ਔਰ ਇਸ ਦੇ ਕੰਨੇ ਦਿੱਖਾ ਬਰਸਾਤ ਦਾ ਮੌਸਮ ਚੱਲਿਆ, ਔਰ ਬਰਸਾਤ ਦੇ ਮੌਸਮ 'ਚ ਅੱਜ ਕੱਲ੍ਹ ਸਾਡੇ ਦੌਲਾਧਾਰ ਦੀਆਂ ਪਹਾੜੀਆਂ ਔਰ ਕੰਨੇ ਦੇ ਜਿਹੜੇ ਸਿਧਾਰਨ ਸਹਿ ਬਿਲਕੁਲ ਹਰੀਆਂ ਭਰੀਆਂ ਹੋ ਗਈਆਂ, ਹੈ ਨਾ।
0: ਜੀ ਜੀ ਜੀ
1: ਤਾਂ ਇਹਨਾਂ ਵਿੱਚ ਜਿਹੜੇ ਸਹਿ ਸਾਡੇ ਅੱਜ ਕੱਲ੍ਹ ਪੁਆਲ ਲੋਕ ਕਹਿੰਦੇ ਜਿਹੜੇ ਆਪਣੇ ਮੇਂ ਬੱਛੂਆਂ ਲੈ ਕੇ ਜਿਹੜੇ ਸੇ ਉਪਰਾਈ ਗਏ ਹੋ, ਤਾਂ ਇੱਥੋਂ ਦਾ ਆਨੰਦ ਹੀ ਕੁਛ ਅਲੱਗ ਹੈ ਇਹਨਾਂ ਦਿਨਾਂ 'ਚ, ਹੈ ਨਾ।
0: ਜੀ ਜੀ ਜੀ
1: ਉੱਥੋਂ ਦਾ ਖਾਣਾ ਪੀਣਾ ਰਹਿਣਾ ਅੱਜ ਕੱਲ੍ਹ ਜਿਹੜਾ ਸਹਿ ਬੜਾ ਪ੍ਰਕਿਰਤੀ ਦੀ ਅਲੱਗ ਹੀ ਛਟਾ ਔਰ ਹਰਾ ਭਰਾ, ਯਾਨੀ ਕਿ ਚਾਰੇ ਦੀ ਤਾਂ ਕੋਈ ਕਮੀ ਨਹੀਂ ਹੈ ਇਹਨਾਂ ਦਿਨਾਂ 'ਚ ਨਾ ਉੱਥੋਂ।
0: ਬਿਲਕੁਲ ਬਿਲਕੁਲ,
1: ਸਾਡੇ ਕਿਸਾਨ ਭਾਈਆਂ ਵਾਸਤੇ, ਸਾਡੇ ਜਿਹੜੇ ਭੇਡ ਪਾਲਕ ਨੇ ਤੇ ਇਹਨਾਂ ਵਾਸਤੇ ਜਿਹੜਾ ਸੀ ਇਹ ਦਿਨ ਕਾਫੀ ਵਰਦਾਨ ਜਿਹੜੇ ਸਿੱਧ ਹੁੰਦੇ ਨੇ ਇਹਨਾਂ ਦਿਨਾਂ 'ਚ, ਯਾਨੀ ਕਿ ਉਹਨਾਂ ਜੋ ਦੇ ਪਸ਼ੂਆਂ 'ਚੋਂ ਜਿਹੜੇ ਸੀ ਗਾਏ ਦੀ ਕੋਈ ਵੀ ਕਮੀ ਨਹੀਂ ਰਹਿੰਦੀ ਇਹਨਾਂ ਦਿਨਾਂ 'ਚ।
0: ਬਿਲਕੁਲ, ਕਹਿੰਦੇ ਅਸੀਂ ਬੋਲਦੇ ਪਏ ਨਾ ਕਿ ਜਿਹੜਾ ਇਹ ਬਰਸਾਤ ਦਾ ਮੌਸਮ ਹੈ ਇਹ ਪਸ਼ੂਆਂ ਦੀ ਸਿਹਤ ਬਣਾਉਣ ਵਾਲਾ ਇੱਕ ਮੌਸਮ ਹੁੰਦਾ ਹੈ ਨਾ।
1: ਜੀ ਜੀ,
0: ਕਿਉਂਕਿ ਦੇਖਾ ਕਿ ਆਪਣੇ ਜਿਹੜੇ ਕਿਸਾਨ ਸਾਥੀ ਕਹਿਣ ਵੀ ਆਪਣੀ ਖੇਤੀਬਾੜੀ ਦਾ ਕੰਮ ਨਿਪਟਾਈ ਕੇ ਜੀਆਂ ਮੱਕੀ ਦਾ ਕੰਮ ਨਿਪਟਾਈ ਕੇ ਜੀਆਂ ਧਾਰਾ ਕੋਈ ਜਾਂਦੇ ਨਾ,
1: ਹਾਂਜੀ,
0: ਤਾਂ ਇਹਨਾਂ ਦਿਨਾਂ 'ਚ ਕਾਫੀ ਮਤਲਬ ਵੀ ਜਿਹੜਾ ਖੈਰ ਧਾਰਾ ਦੀ ਜਿਹੜੀ ਜੀਣਾ ਦਾ ਜਿਹੜਾ ਇੱਕ ਕਠਿਨ ਹੈ, ਲੇਕਿਨ ਫਿਰ ਵੀ ਆਪਣੇ ਮਾਲਾ ਬੱਚੂ ਤਾਂ ਸੇ ਜਾਂਦੇ ਨੇ। ਔਰ ਮਾਲਾ ਬੱਚੂ ਪਰ ਹੀ ਕੁਛ ਲੋਕਾਂ ਦਾ ਜਿਹੜਾ ਜੀਵਨ ਕੇ ਵੀ ਆਸ਼ਰਿਤ ਅੱਜ ਕੱਲ੍ਹ ਜੀ, ਅਗਰ ਆਹ ਪਹਾੜੀ ਖੇਤਰ ਦੀ ਗੱਲ ਕਰਨ,
1: ਹਾਂਜੀ,
0: ਦੇਖਾ ਕਿ ਮਤਲਬ ਜਿਹੜੇ ਦੁੱਧ ਦੇਣ ਵਾਲੇ ਪਸ਼ੂ ਨੇ ਉਹਨਾਂ ਦਾ ਜੀਆਂ ਕਿ ਖੋਆ ਵਗੈਰਾ ਜਾਂ ਘੀ ਵਗੈਰਾ ਸੇ ਮਤਲਬ ਬਣਾਈ ਕੇ ਕਹਿਣ ਵੀ ਵੇਚਦੇ ਨਾ, ਔਰ ਇੱਕ ਆਪੂ ਜੋ ਮਤਲਬ ਇੱਕ ਅਤਿਰਿਕਤ ਆਮਦਨੀ ਦਾ ਜਿਹੜਾ ਸੋਰਸ ਕੇ ਉਹਨਾਂ ਬਣਾਇਆ ਹੁੰਦਾ ਹੈ।
1: ਜੀ ਜੀ ਜੀ,
0: ਤਾਂ ਜਾਲੂ ਦੇਖਾ ਕਿ ਧਾਰਾ ਜੀਆਂ ਰੰਗ ਬਿਰੰਗਾ ਜਿਹੜਾ ਗਾਹ ਕੇ ਵੀ ਮਿਲਦਾ ਹੈ, ਜੜੀ ਬੂਟੀਆਂ ਵਾਲਾ ਗਾਹ ਮਿਲਦਾ, ਉਸਦੇ ਪਸ਼ੂ ਦੁੱਧ ਦੇਣ 'ਚ ਵੀ ਜ਼ਿਆਦਾ ਮਤਲਬ ਸਕਸ਼ਮ ਰਹਿੰਦਾ ਹੈ, ਔਰ ਕਾਫੀ ਮਤਲਬ ਸੇਧ ਕੇ ਵੀ ਬਣਦੀ ਹੈ
1: ਬਣਦੀ ਆ।
0: ਔਰ ਅਗਰ ਹਾਂ ਭੇਡਾਂ ਔਰ ਬੱਕਰੇ ਦੀ ਗੱਲ ਕਰਨ, ਤਾਂ ਅਸੀਂ ਵੀ ਉਹਨਾਂ ਜੋ ਕਾਫੀ ਜਿਹੜਾ ਖੁੱਲ੍ਹਾ ਚਾਰਾ ਕੇ ਵੀ ਮਿਲਦਾ ਹੈ।
1: ਬਿਲਕੁਲ, ਤਾਂ ਹੁਣ ਹਾਂ ਫਰੀ ਤੇ ਦੇਰ ਨਹੀਂ ਕਰਨੀ, ਕਹਿੰਦੇ ਸੁਣਨਾ ਇੱਕ ਹੋਰ ਪਿਆਰਾ ਦੇ ਲੋਕ ਗੀਤ,
0: ਪਰ ਉਸਦੇ ਪਹਿਲੇ ਸੁਣਦੇ ਨੇ ਇੱਕ ਸੰਦੇਸ਼।
2: जान डालने निकला है कोई, क्वालिटी की हर कसौटी पर खरा उतरने वाला, 20 साल की असली वारंटी देने वाला, SEL टाइगर रूफिंग शीट्स, असली वारंटी, यही है टाइगर की गारंटी।

0: ਕਾਰਜਕ੍ਰਮ ਖੇਤੀਬਾੜੀ ਸੁਣਾ ਕਰਦੇ ਸਾਰਿਆਂ ਹੀ ਕਿਸਾਨ ਬਾਗਵਾਨ ਭਾਈ ਭੈਣਾਂ ਦਾ ਇੱਕ ਵਾਰੀ ਫਿਰ ਤੇ ਟਿਆਲੇ ਪਰ ਸਵਾਗਤ ਹੈ। ਔਰ ਬੜਕਾ ਚਾਚੂ ਜੀ, ਤੁਹਾਂ ਵੀ ਆਈ ਆਰ ਟਿਆਲੀ ਦੀ ਤਰਫ ਜਿਹੜਾ ਸੀ ਕਾਰਜਕ੍ਰਮ ਸਾਡਾ ਇੱਕ ਵਾਰੀ ਫਿਰ ਤੇ ਸ਼ੁਰੂ ਹੋ ਗਿਆ।
1: ਬਿਲਕੁਲ ਪੰਚ ਸਾਹਿਬ ਆਈ ਗਏ ਔਰ ਜਿਤਨੇ ਵੀ ਕਿਸਾਨ ਕਨੇ ਬਾਗਬਾਨ ਭਾਈ ਭੈਣ ਕਾਰਜਕ੍ਰਮ ਜੋ ਸੁਣਾ ਕਰਦੇ ਨੇ ਉਹਨਾਂ ਜੋ ਸਾਰੇ ਜੋ ਇੱਕ ਵਾਰੀ ਫਿਰ ਦੇ ਪੰਚ ਬੜਕਾ ਚਾਚੂ ਦੀ ਤਰਫਾਂ ਦੇ ਰਾਮ ਰਾਮ।
0: ਜੀ ਬੜਕਾ ਚਾਚੀ ਦਾ ਰਾਮ ਰਾਮ। ਇੱਕ ਵਾਰੀ ਫਿਰ ਤੇ ਟਿਆਲੇ ਪਰ ਹੋਈ ਹੈ ਔਰ ਦੇਖਾ ਤੁਹਾਂ ਅੱਜ ਕੱਲ੍ਹ ਜਿਹੜਾ ਸਾ ਮੌਸਮ ਹੁਣ ਇੱਕ ਦੋ ਦਿਨ ਤੇ ਥੋੜ੍ਹਾ ਠੀਕ ਹੋ ਗਿਆ ਹੈ ਨਾ।
1: ਬਿਲਕੁਲ
0: ਔਰ
1: ਬਿਲਕੁਲ
0: ਸਾਡੇ ਘਰ ਘਰਾਂ ਵਿੱਚ ਟਿਆਲਿਆਂ 'ਚ ਜਿਹੜੇ ਸਾ ਦੁਕਾਨਾਂ ਜਿਹੜੀ ਹੁੰਦੀਆਂ ਚੁਰਾਏ ਪਰ ਹੈ ਨਾ, ਅਤੇ ਤੂੰ ਜਿਹੜੀ ਸਾ ਹੁਣ ਰੌਣਕਾਂ ਫਿਰ ਤੇ ਜਿਹੜੀ ਸਾ ਲੱਗਣਾ ਸ਼ੁਰੂ ਹੋ ਗਈਆਂ ਔਰ ਸਾਡੇ ਕਿਸਾਨ ਭਾਈ ਬਾਗਵਾਨ ਭਾਈ ਜਿਹੜੇ ਸਾ ਆਪਣੀਆਂ ਜਿਹੜੀ ਖੇਤੀਬਾੜੀ ਦੀ ਗੱਲਬਾਤ ਹੈ ਸਾ ਇੱਕ ਦੂਏ ਨੇ ਜਿਹੜੇ ਸਾ ਸਿੰਝਾ ਦੀ ਵੇਲਾ ਜਿਹੜੇ ਸਾ ਇੱਕ ਦੂਏ ਨੇ ਰਲੀ ਮਿਲੀ ਕੇ ਸਾਂਝਾ ਕਰਦੇ ਰਹਿੰਦੇ ਹੈ ਨਾ।
1: ਬਿਲਕੁਲ ਕਹਿੰਦੇ ਦੇਖਾ ਕਿ ਵੀ ਦੇਸ਼ ਪ੍ਰਦੇਸ਼ 'ਚ ਜਿਹੜੀ ਵੀ ਘਟਨਾ ਹੁੰਦੀਆਂ ਨੇ ਇੱਕ ਆਪਣਾ ਅਲੱਗ ਹੀ ਮਤਲਬ ਇੱਕ ਗੱਪ ਖੜਕਾ ਹੁੰਦਾ ਹੈ ਨਾ।
0: ਜੀ ਜੀ
1: ਔਰ ਦੇਸ਼ ਪ੍ਰਦੇਸ਼ ਦੀ ਘਟਨਾ ਦੇ ਇਲਾਵਾ ਜੀ ਜਾਂ ਫਿਰ

0: ਆਪਣੇ ਖੇਤੀਬਾੜੀ ਦੇ ਵੀ ਕਈ ਜਿਹੜੀ ਕੰਮਾਂ ਗੱਲਾਂ ਦੀ ਜਿਹੜੀ ਗੱਲਾਂ ਬਾਤਾਂ ਕਹਿੰਦੇ ਇੱਕ ਦੂਜੇ ਨੇ ਸਾਂਝਾ ਕਰਦੇ ਨਾ,
1: ਜੀ ਜੀ ਜੀ
0: ਤਾਂ ਇੱਕ ਬੜੀ ਅੱਛੀ ਗੱਲ ਹੈ ਕਿਉਂਕਿ ਜਦ ਲੋਹਾਂ ਕੋਈ ਵੀ ਕੰਮ ਦੀ ਗੱਲ ਇੱਕ ਦੂਜੇ ਕਹਿੰਦੇ ਸਾਂਝਾ ਕਰਦੇ ਤਾਂ ਉਸਦੇ ਵੀ ਸਾਂਝੋ ਪਤਾ ਲੱਗਦਾ ਕਿ ਇਹ ਜਿਹੜਾ ਭਾਈ ਕੇ ਵੀ ਕੁਛ ਹਿਸਾਬੇ ਨੇ ਆਪਣੀ ਖੇਤੀਬਾੜੀ ਕਰਦਾ ਔਰ ਦੂਜਾ ਭਾਈ ਕੇ ਵੀ ਕੁਛ ਹਿਸਾਬੇ ਨੇ ਆਪਣੀ ਖੇਤੀਬਾੜੀ ਕਹਿੰਦੇ ਵੀ ਕਰਾ ਕਰਦੇ ਨੇ।
1: ਜੀ ਜੀ ਜੀ
0: ਔਰ ਇਸ ਦੇ ਵਿੱਚ ਜਿਵੇਂ ਕਿ ਕੋਈ ਵੀ ਗ੍ਰਾਂ 'ਚ ਘਰ ਗ੍ਰਾਂ 'ਚ ਜਾਂ ਜਾਣਕਾਰੀ ਹੁੰਦੀ ਹੈ ਤਾਂ ਜਦ ਇੱਕ ਦੂਜੇ ਕਹਿੰਦੇ ਸੀ ਜਾਣਕਾਰੀ ਵੀ ਬਹਾਨੇ ਅਨੁਸਾਰ ਸਾਂਝਾ ਹੋ ਸਕਦੀ ਹੈ ਔਰ ਸਾਰੇ ਸਾਰੇ ਫਿਰ ਜਿਹੜੇ ਗ੍ਰਾਂ ਵਾਲੇ ਰਹਿਣ ਵਾਲੇ ਕਹਿੰਦੇ ਵੀ ਫਾਇਦਾ ਲੈਂਦੇ ਹਨ।
1: ਜੀ ਜੀ ਜੀ
0: ਤਾਂ ਇਸ ਦੇ ਕਹਿੰਦੇ ਹਾਂ ਗੱਲਬਾਤ ਕਰਨੀ ਹੈ ਅੱਜ ਸਵੱਛ ਭਾਰਤ ਅਭਿਆਨ ਦੇ ਬਾਰੇ 'ਚ।
1: ਜੀ
0: ਤਾਂ ਦੇਖਾ ਪੰਚ ਜੀ ਕਿ ਵੀ ਸਵੱਛਤਾ ਸਾਡੇ ਜੀਵਨ ਦਾ ਕਿ ਵੀ ਇੱਕ ਮਹੱਤਵਪੂਰਨ ਹਿੱਸਾ ਹੈ।
1: ਹਾਂਜੀ
0: ਕਹਿੰਦੇ ਸਵੱਛ ਵਾਤਾਵਰਣ ਦੇ ਸਾਡਾ ਜਿਹੜਾ ਸਵਾਸਥ ਹੈ ਕਿ ਵੀ ਅੱਛਾ ਰਹਿੰਦਾ ਹੈ ਔਰ ਦੇਸ਼ ਦੀ ਸੁੰਦਰਤਾ ਵੀ ਵਧਦੀ ਹੈ।
1: ਹਾਂਜੀ
0: ਇਸੀ ਉਦੇਸ਼ ਜੋ ਧਿਆਨ 'ਚ ਰੱਖਦੇ ਹੋਏ ਭਾਰਤ ਸਰਕਾਰ ਦੁਆਰਾ 2 ਅਕਤੂਬਰ 2014 ਜੋ ਮਹਾਤਮਾ ਗਾਂਧੀ ਦੀ ਜਯੰਤੀ ਦੇ ਅਵਸਰ ਪਰ ਸਵੱਛ ਭਾਰਤ ਅਭਿਆਨ ਦੀ ਸ਼ੁਰੂਆਤ ਕੀਤੀ ਹੋਈ ਹੈ। ਕਹਿੰਦੇ ਇਸ ਅਭਿਆਨ ਦਾ ਮੁੱਖ ਉਦੇਸ਼ ਹੈ ਭਾਰਤ ਜੋ ਸਵੱਛ ਸਵਸਥ ਔਰ ਖੁੱਲ੍ਹੇ 'ਚ ਸੋਚ ਦੇ ਮੁਕਤ ਕੇ ਵੀ ਬਣਾਉਣਾ ਹੈ।
1: ਹਾਂਜੀ
0: ਕਹਿੰਦੇ ਸਵੱਛ ਭਾਰਤ ਅਭਿਆਨ ਸਿਰਫ ਸਫਾਈ ਕਰਨ ਦਾ ਕਾਰਜਕ੍ਰਮ ਨਹੀਂ ਹੈ, ਇਹ ਬਲਕਿ ਲੋਕਾਂ ਦੀ ਸੋਚ ਔਰ ਆਦਤਾਂ 'ਚ ਪਰਿਵਰਤਨ ਲਾਉਣ ਦਾ ਇੱਕ ਮਹੱਤਵਪੂਰਨ ਪ੍ਰਯਾਸ ਹੈ।
1: ਬਿਲਕੁਲ
0: ਇਸ ਅਭਿਆਨ ਦੇ ਮਾਧਿਅਮ ਦੇ ਲੋਕਾਂ ਜੋ ਕੂੜਾ ਕਚਰਾ ਕੁਛ ਵੀ ਨਹੀਂ ਫੈਂਕਣਾ ਚਾਹੀਦਾ, ਕੂੜੇਦਾਨ ਦਾ ਪ੍ਰਯੋਗ ਕੇ ਵੀ ਕਰਨਾ ਚਾਹੀਦਾ, ਕਹਿੰਦੇ ਸ਼ੌਚਾਲਿਆ ਦਾ ਪ੍ਰਯੋਗ ਕਰਨ ਤਾਂ ਕਰਨਾ, ਕਹਿੰਦੇ ਆਪਣੇ ਅੱਖੇ ਬੱਖੇ ਦੇ ਵਾਤਾਵਰਣ ਜੋ ਸਾਫ਼ ਰੱਖਣ ਤਾਂ ਜਾਗਰੂਕ ਵੀ ਕੀਤੇ ਗਏ ਹੈ।
1: ਬਿਲਕੁਲ ਬੜਕਾ ਚਾਚੂ ਜੀ, ਇਹ ਦੇਖਾ ਤੁਹਾਂ ਅੱਜ ਕੱਲ੍ਹ ਬਰਸਾਤ ਦਾ ਮੌਸਮ ਜੋ ਔਰ ਬਰਸਾਤ ਦੇ ਮੌਸਮ 'ਚ ਜਿਹੜੇ ਇਸ ਖਾਸ ਸਾਫ਼ ਸਫਾਈ ਰੱਖਣ ਦਾ ਵੀ ਜੀ ਜੀ ਇਸ ਜ਼ਰੂਰਤ ਹੋ ਜਾਂਦੀ ਹੈ ਕਿਉਂਕਿ ਇਹ ਸਾਡੇ ਆਲੇ ਦੁਆਲੇ ਜਿਹੜੇ ਸੀ ਕਾਫ਼ੀ ਗਾਹ ਵਗੈਰਾ ਜਿਹੜਾ ਸੀ ਝਾੜੀਆਂ ਵਗੈਰਾ ਉੱਗੀਆਂ ਹੁੰਦੀਆਂ ਤਾਂ ਤਿੰਨਾਂ ਦੀ ਵੀ ਜਿਹੜੀ ਸੀ ਤਿੰਨਾਂ ਜੋ ਉਖਾੜਨਾ ਉਹਨਾਂ ਦਾ ਨਿਪਟਾਨ ਕਰਨਾ ਜਿਹੜਾ ਸੀ ਜ਼ਰੂਰੀ ਹੋ ਜਾਂਦਾ ਹੈ ਨਾ।
0: ਬਿਲਕੁਲ ਕਿਉਂਕਿ ਦੇਖਾ ਕਿ ਅਗਰ ਹਾਂ ਉਸ ਗਾਹ ਦਾ ਸਹੀ ਤਰੀਕੇ ਨਾਲ ਨਿਪਟਾਨ ਨਹੀਂ ਕਰਨਗੇ ਤਾਂ ਮੱਛੀ ਮੱਖਰ ਮੱਛਰ ਵਗੈਰਾ ਕਹਿੰਦੇ ਵੀ ਇਸੇ ਵੀ ਮਤਲਬ ਸਾਂਝੋ
1: ਕਈ ਪ੍ਰਕਾਰ ਦੀ ਬਿਮਾਰੀਆਂ ਉਤਪੰਨ ਹੋ ਜਾਂਦੀਆਂ।
0: ਬਿਲਕੁਲ ਬਿਲਕੁਲ
1: ਜੀ ਜੀ
0: ਕਹਿੰਦੇ ਇਸ ਅਭਿਆਨ 'ਚ ਸਵੱਛਤਾ ਦੇ ਕੰਨੇ ਕੰਨੇ ਕਚਰਾ ਪ੍ਰਬੰਧਨ ਪਰ ਵੀ ਜ਼ੋਰ ਕੇ ਵੀ ਦਿੱਤਾ ਜ਼ਿਆਦਾ ਹੈ। ਘਰਾਂ ਦੇ ਨਿਕਲਣ ਵਾਲੇ ਕਚਰੇ ਜੋ ਗਿੱਲੇ ਔਰ ਸੁੱਕੇ ਕਚਰੇ 'ਚ ਅਲੱਗ ਕਰਨਾ ਜ਼ਰੂਰੀ ਹੈ। ਗਿੱਲੇ ਕਚਰੇ ਦੇ ਖਾਦ ਕੇ ਵੀ ਬਣਾਈ ਜਾ ਸਕਦੀ ਹੈ ਕਹਿੰਦੇ ਔਰ ਕਾਗਜ਼ ਪਲਾਸਟਿਕ ਕਾਂਚ ਔਰ ਧਾਤੂ ਇਸ ਤਰ੍ਹਾਂ ਦੀ ਵਸਤੂਆਂ ਦਾ ਅਸੀਂ ਦੁਆਰਾ ਇਸ ਦਾ ਜਿਹੜਾ ਮਤਲਬ ਇਸਤੇਮਾਲ ਕਰਨ ਵੀ ਕਰ ਸਕਦੇ ਨੇ।
1: ਜੀ ਬੜਕਾ ਚਾਚੂ ਜੀ, ਬੜੀ ਅੱਛੀ ਗੱਲ ਤੁਹਾਨੂੰ ਦੱਸਿਆ ਕਰਦੇ ਕਿ ਅਸਾਂ ਜਿਹੜੇ ਸੀ ਅਲੱਗ ਅਲੱਗ ਸੁੱਕਾ ਕਚਰਾ ਤਿਸ ਜੋ ਅਲੱਗ ਰੱਖਣਾ ਚਾਹੀਦਾ, ਸਾਡਾ ਜਿਹੜਾ ਗਿੱਲਾ ਕਚਰਾ ਤਿਸ ਜੋ ਅਲੱਗ ਰੱਖ ਕੇ ਜਿਹੜੇ ਸੀ ਤਿਸ ਦੀ ਖਾਦ ਬਣਾਈ ਸਕਦੇ। ਇਸ ਦੇ ਕੰਨੇ ਕੰਨੇ ਹੋਰ ਕਈ ਤਰ੍ਹਾਂ ਦੇ ਸਾਡੇ ਘਰਾਂ 'ਤੇ ਜਿਹੜਾ ਸੀ ਕਚਰਾ ਨਿਕਲਦਾ ਜਿਹੜੇ ਕਿ ਕਾਂਚ ਦੇ ਰੂਪ 'ਚ ਹੋਈ ਆ, ਪਲਾਸਟਿਕ ਹੋਈ ਹੈ, ਸਾਡਾ ਲੋਹਾ ਹੈ ਜਾਂ ਫਿਰ ਹੋਰ ਕੋਈ ਇਸਪਾਤ ਧਾਤੂ ਹੈ, ਤਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਹਾਂ ਜਿਹੜਾ ਸੀ ਦੁਬਾਰਾ ਉਪਯੋਗ ਕਰ ਸਕਦੇ। ਪਰ ਦੁਬਾਰਾ ਉਪਯੋਗ ਕਰਨ ਤਾਂ ਅਸਾਂ ਜੋ ਜਿਹੜਾ ਸੀ ਇਹਨਾਂ ਦਾ ਉਚਿਤ ਪ੍ਰਬੰਧ ਵੀ ਜਿਹੜਾ ਸੀ ਕਰਨਾ ਜ਼ਰੂਰੀ ਹੈ।
0: ਬਿਲਕੁਲ ਬਿਲਕੁਲ
1: ਹਾਂ, ਆਪਣੇ ਘਰ ਸਤਰ ਪਰ ਹੀ ਜਿਹੜਾ ਸੀ ਇਹ ਇਹਨਾਂ ਚੀਜ਼ਾਂ ਦਾ ਅਲੱਗ ਅਲੱਗ ਰੂਪ ਦੇ ਆਧਾਰ ਪਰ ਜਿਹੜਾ ਸੀ ਅਲੱਗ ਅਲੱਗ ਇਕੱਤਰੀਕਰਨ ਪ੍ਰਬੰਧ ਜਿਹੜਾ ਸੀ ਕਰਨਾ ਚਾਹੀਦਾ, ਯਾਨੀ ਕਿ ਪਲਾਸਟਿਕ ਦੀ ਚੀਜ਼ਾਂ ਅਲੱਗ ਰੱਖਣਾ ਚਾਹੀਦੀਆਂ, ਧਾਤੂ ਦੀਆਂ ਚੀਜ਼ਾਂ ਅਲੱਗ ਰੱਖਣਾ ਚਾਹੀਦੀਆਂ, ਕਾਗਜ਼ ਨੇ ਤਿੰਨਾਂ ਰੱਦੀ ਹੈ ਤਿੰਨਾਂ ਜੋ ਅਸਾਂ ਅਲੱਗ ਕਰੀਕੇ ਜਿਹੜਾ ਸੀ ਆਪਣੇ ਉਚਿਤ ਨਿਪਟਾਨ ਜਿਹੜਾ ਸੀ ਤਿੰਨਾਂ ਦਾ ਕਰਨਾ ਚਾਹੀਦਾ, ਯਾਨੀ ਕਿ ਸਾਡੇ ਆਸ ਪੜੋਸ 'ਚ ਜੋ ਵੀ ਭਾਈ ਜਿਹੜੇ ਆਉਂਦੇ ਨੇ ਹੈ ਨਾ ਕਬਾੜ ਵਗੈਰਾ ਇਕੱਠਾ ਕਰਨਾ ਆਉਂਦੇ ਤਾਂ ਤਿੰਨਾਂ ਜੋ ਜਿਹੜਾ ਸੀ ਹਾਂ ਦੇਸ ਕਰੀ ਇਸ ਵਿੱਚ ਜਿਹੜਾ ਸੀ ਉਚਿਤ ਪ੍ਰਬੰਧਨ ਕਰੀ ਸਕਦੇ ਔਰ ਤਿੰਨਾਂ ਚੀਜ਼ਾਂ ਦੇ ਦੁਆਰਾ ਫਿਰ ਜਿਹੜਾ ਸੀ ਬਣਾਈ ਕਰੀ ਇਹਨਾਂ ਦਾ ਜਿਹੜਾ ਸੀ ਉਪਯੋਗ ਕਰੀ ਸਕਦੇ ਨੇ।
0: ਬਿਲਕੁਲ ਕਹਿੰਦੇ ਸਵੱਛ ਭਾਰਤ ਅਭਿਆਨ 'ਚ ਜਿਵੇਂ ਕਿ ਵਿਦਿਆਲਿਆ ਔਰ ਵਿਦਿਆਰਥੀਆਂ ਦੀ ਭੂਮਿਕਾ ਵੀ ਅਤਿਅੰਤ ਮਹੱਤਵਪੂਰਨ ਹੈ।
1: ਜੀ
0: ਬੱਚੇ ਜੋ ਬਚਪਨ ਦੇ ਹੀ ਸਵੱਛਤਾ ਦੀ ਆਦਤਾਂ ਕੇ ਵੀ ਪਾਉਣਾ ਚਾਹੀਦੀਆਂ ਨੇ। ਕਹਿੰਦੇ ਵਿਦਿਆਲਿਆ 'ਚ ਸਵੱਛਤਾ ਅਭਿਆਨ ਨਿਬੰਧ ਪ੍ਰਤੀਯੋਗਤਾ ਫਿਰ ਜਾਂ ਫਿਰ ਪੋਸਟਰ ਪ੍ਰਤੀਯੋਗਤਾ ਔਰ ਜਾਗਰੂਕਤਾ ਰੈਲੀ ਦੇ ਮਾਧਿਅਮ ਦੇ ਲੋਕਾਂ 'ਚੋਂ ਸਵੱਛਤਾ ਦੇ ਪ੍ਰਤੀ ਕੇ ਵੀ ਜਾਗਰੂਕ ਕੇ ਵੀ ਕੀਤਾ ਜਾਂਦਾ ਹੈ।
1: ਜੀ ਜੀ
0: ਇਸ ਤਰ੍ਹਾਂ ਦੇ ਵਿਦਿਆਰਥੀ ਸਵੱਛ ਭਾਰਤ ਦੇ ਨਿਰਮਾਣ 'ਚ ਮਹੱਤਵਪੂਰਨ ਭੂਮਿਕਾ ਕਹਿਣ ਵੀ ਨਿਭਾਈ ਸਕਦੇ ਹਨ।
1: ਹਾਂਜੀ
0: ਸਵੱਛਤਾ ਦਾ ਆਰਥਿਕ ਔਰ ਸਮਾਜਿਕ ਮਹੱਤਵ ਵੀ ਹੈ। ਸਵੱਛ ਸ਼ਹਿਰ ਔਰ ਪ੍ਰਯਟਨ ਸਥਲ ਦੇਸ਼ ਵਿਦੇਸ਼ ਦੇ ਪ੍ਰਯਟਕਾਂ ਜੋ ਆਕਰਸ਼ਿਤ ਕਰਦੇ ਹਨ, ਇਸ ਦੇ ਪ੍ਰਯਟਨ ਔਰ ਰੁਜ਼ਗਾਰ ਜੋ ਬੜਾਵਾ ਕੇ ਵੀ ਮਿਲਦਾ ਹੈ। ਸਵੱਛ ਵਾਤਾਵਰਣ ਲੋਕਾਂ ਦੇ ਜੀਵਨ ਜੋ ਗੁਣਵੱਤਾ ਜੋ ਬਿਹਤਰ ਬਣਾਉਂਦਾ ਹੈ ਔਰ ਸਮਾਜ 'ਚ ਸਕਾਰਾਤਮਕ ਸੋਚ ਕੇ ਵੀ ਵਿਕਸਿਤ ਕਰਦਾ ਹੈ।
1: ਜੀ ਜੀ
0: ਕਹਿੰਦੇ ਸਾਂਝੋ ਸਾਰਿਆਂ ਜੋ ਆਪਣੇ ਦੈਨਿਕ ਜੀਵਨ 'ਚ ਛੋਟੀ ਛੋਟੀ ਆਦਤਾਂ ਜੋ ਅਪਣਾਈ ਕਰੀ ਇਸ ਅਭਿਆਨ ਜੋ ਸਫਲ ਬਣਾਉਣਾ ਚਾਹੀਦਾ। ਸਾਂਝੋ ਹਮੇਸ਼ਾ ਕੂੜਾ ਕੂੜੇਦਾਨ 'ਚ ਪਾਉਣਾ ਚਾਹੀਦਾ, ਪਲਾਸਟਿਕ ਦਾ ਘੱਟ ਉਪਯੋਗ ਕਰਨਾ ਚਾਹੀਦਾ, ਕਹਿੰਦੇ ਪਾਣੀ ਜੋ ਫਾਲਤੂ ਬਰਬਾਦ ਕੇ ਵੀ ਨਹੀਂ ਕਰਨਾ ਚਾਹੀਦਾ ਔਰ ਸਰਵਜਨਿਕ ਸਥਾਨਾਂ ਜੋ ਗੰਦਾ ਨਹੀਂ ਕਰਨਾ ਚਾਹੀਦਾ ਔਰ ਅੱਖੇ ਬੱਖੇ ਦੇ ਲੋਕਾਂ ਜੋ ਵੀ ਸਵੱਛਤਾ ਦੇ ਪ੍ਰਤੀ ਪ੍ਰੇਰਿਤ ਕੇ ਵੀ ਕਰਨਾ ਚਾਹੀਦਾ।
1: ਬਿਲਕੁਲ ਬੜਕਾ ਚਾਚੂ ਜੀ, ਅਸਾਂ ਜੋ ਜਿਹੜੇ ਸੀ ਆਪਣੇ ਘਰ ਸਤਰ ਪਰ ਹੀ ਇਸ ਦੀ ਜਿਹੜੀ ਸੀ ਸਵੱਛ

0: ਕਿਸਾਨ ਸਾਥੀਓ, ਆਸ਼ਾ ਆਸ਼ਾ ਕਰਨੀ ਕਿ ਇਹ ਪਿਆਰਾ ਦੇ ਲੋਕ ਗੀਤ ਪਸੰਦ ਆਇਆ ਹੋਣਾ।
1: ਜੀ
0: ਔਰ ਇਸ ਲੋਕ ਗੀਤ ਦੇ ਬਾਅਦ ਹੁਣ ਆਹਾਂ ਚੱਲਣਾ ਅਗਲੀ ਜਾਣਕਾਰੀ ਦੀ ਤਰਫ।
1: ਹਾਂਜੀ
0: ਤਾਂ ਦੇਖਾ ਪੰਜ ਸਾਹਿਬ ਕਿ ਅਸਾਂ ਦਾ ਜਿਹੜਾ ਕਿਸਾਨ ਮਿੱਤਰ ਹੈ ਨਾ,
1: ਹਾਂਜੀ
0: ਭਾਈਆ ਖੁਦ ਤਾਂ ਸੇ ਵਿਹਲਾ ਨਹੀਂ ਬਹਿੰਦਾ, ਗਾਰੇ ਵੀ ਤੇ ਨਹੀਂ, ਕਈ ਤਰ੍ਹਾਂ ਦੇ ਖੇਤ ਖਲਿਆਨਾਂ 'ਚ ਆਪਣੇ ਕੰਮ ਕਾਜ ਕਰਨ ਵੀ ਲਾਏ ਹੁੰਦੇ ਨੇ।
1: ਹਾਂਜੀ ਹਾਂਜੀ
0: ਔਰ ਜਿੱਥੋਂ ਵੀ ਤੁਸੀਂ ਲੱਗਦਾ ਕਿ ਇੱਥੋਂ ਸਾਡਾ ਕੋਈ ਕਿਸਾਨ ਇੱਕ ਅੱਛੇ ਤਰੀਕੇ ਕਨੇ ਖੇਤੀਬਾੜੀ ਕਰਾ ਕਰਦਾ ਹੈ, ਕੁਛ ਨਵਾਂ ਆਪਣੇ ਖੇਤ ਖਲਿਆਨਾਂ 'ਚ ਕੁਛ ਕਰਾ ਕਰਦਾ ਹੈ, ਤਾਂ ਭਾਈ ਗ੍ਰਾਂਚ ਅਸੀਂ ਦੌੜ ਲਾਈਂਦਾ।
1: ਬਿਲਕੁਲ ਹਾਂ, ਵੀ ਦੇਖਿਆ ਕਿ ਸਹਿ ਕਈ ਵਾਰ ਧਾਰਾ ਜੋ ਚਲੀ ਜਾਂਦਾ ਹੈ ਨਾ,
0: ਬਿਲਕੁਲ
1: ਸਾਡੇ ਭੇਡ ਪਾਲਕ ਹੋਈਏ ਜਾਂ ਫਿਰ ਸਾਡੇ ਪਸ਼ੂ ਪਾਲਕ ਨੇ, ਤਿਹਨਾਂ ਕੰਨੇ ਤਿਹਨਾਂ ਅੱਛਾ ਜਿਹੜਾ ਕੰਮ ਕੀਤੇ ਹੁੰਦਾ ਤਿਹਨਾਂ ਕੰਨੇ ਗੱਲਬਾਤ ਕਰਨਾ, ਜਿਹੜਾ ਸਹਿ ਕਈ ਵਾਰੀ ਧਾਰਾ ਜੋ ਚਲੀ ਜਾਂਦਾ ਹੈ ਨਾ।
0: ਔਰ ਦੇਖਾ ਕਿ ਮੈਂ ਤਾਂ ਰਹਿਣਾ ਕਿ ਬਰਸਾਤ ਦਾ ਮੌਸਮ ਹੈ, ਤਰ੍ਹਾਂ ਤਰ੍ਹਾਂ ਦੀ ਕੁਛ ਮਤਲਬ ਐਸੀ ਜਿਹੜੀ ਦੁਰਘਟਨਾ ਕਹਿਣ ਵੀ ਹੋਇਆ ਕਰਦੀ ਨਾ।
1: ਜੀ ਜੀ
0: ਤਾਂ ਇਸ ਬਰਸਾਤ ਦੇ ਮੌਸਮ 'ਚ ਜਾਇਆ ਆਪਣਾ ਪਹਾੜੀ ਖੇਤਰ 'ਚ ਪਾਉਂਦਾ ਇੱਕ ਗ੍ਰਾਂ ਬੋ,
1: ਅੱਛਾ
0: ਤਾਂ ਤੇਥੋਂ ਕਿਤੇ ਕੀ ਭੇਡ ਪਾਲਕਿਆਂ ਨੇ ਤੇਰੀ ਗੱਲਬਾਤ।
1: ਜੀ ਜੀ
0: ਹਾਂ, ਸੁਣਦੇ ਨੇ ਗੱਲਬਾਤ ਔਰ ਆਪਣੇ ਕਿਸਾਨ ਭਾਈਓ ਵੀ ਸੁਣਾਉਂਦੇ ਨੇ।
1: ਜ਼ਰੂਰ
0: ਜੀ,
2: ਕਿਸਾਨ ਸਾਥੀਓ, ਕਾਰਜਕ੍ਰਮ ਕਿਸਾਨ ਵਾਣੀ ਭੇਂਟ ਵਾਰਤਾ ਦੀ ਕੜੀ ਵਿੱਚ, ਜਿਵੇਂ ਕਿ ਤੁਹਾਨੂੰ ਜੋ ਪਤਾ, ਹਰ ਦਿਨ ਨੋਈਆਂ ਅਤੇ ਨੋਈਆਂ ਗੱਲਾਂ ਕਨੇ ਜਾਣਕਾਰੀਆਂ ਆਹਾਂ ਤੁਹਾਂ ਤੱਕ ਪਹੁੰਚਾਉਂਦੇ ਹਨ, ਚਾਹੇ ਉਹ ਆਹਾਂ ਦੇ ਕ੍ਰਿਸ਼ੀ ਵਿਗਿਆਨਿਕਾਂ ਦੁਆਰਾ ਦਿੱਤੀ ਗਈ ਜਾਣਕਾਰੀ ਹੋਵੇ ਜਾਂ ਫਿਰ ਆਹਾਂ ਦੇ ਉੱਨਤ ਕਿਸਾਨ ਬਾਗਵਾਨ ਸਾਥੀਆਂ ਸੋਗੀ ਕੀਤੀ ਗਈ ਗੱਲਬਾਤ ਹੋਵੇ। ਉਸੀ ਕੜੀ ਵਿੱਚ ਸ਼ਾਹਪੁਰ ਦੇ ਧਾਰਕੰਡੀ ਇਲਾਕੇ ਵਿੱਚ ਹਾਰਬੋ ਚ ਜਿਹੜਾ ਇੱਕ ਭੇਡ ਪਾਲਕ ਮਿੰਜੋ ਕੰਨੇ ਜੁੜਾ ਕਰਦੇ ਹਨ, ਕਰਦੇ ਨੇ ਇਹਨਾਂ ਕੰਨੇ ਗੱਲਬਾਤ। ਰਾਮ ਰਾਮ ਜੀ।
3: ਰਾਮ ਰਾਮ ਜੀ।
2: ਜੀ ਆਪਣਾ ਨਾਂ ਦੱਸਾ।
3: ਉੱਤਮ ਚੰਦ।
2: ਉੱਤਮ ਜੀ, ਭੇਡਾਂ ਪਾਲਦੇ ਹਨ?
3: ਹਾਂਜੀ ਪਾਲਦੇ।
2: ਅੱਛਾ, ਕਿੰਨਾ ਅਰਸਾ ਹੋਈ ਹੈ ਤੁਹਾਨੂੰ ਪਾਲਦੇ?
3: 40 ਸਾਲ।
2: ਅੱਛਾ, 40 ਸਾਲ ਹੋਈ ਇਹ ਕੰਮ ਕਰਦੇ ਨੇ, ਤਾਂ ਇਸ ਵਕਤ ਕਿਤਨੀ ਉਮਰ ਹੈ ਤੁਹਾਂ ਦੀ?
3: ਉਮਰ ਹੈ 55 ਸਾਲ।
2: 55 ਸਾਲ, ਯਾਨੀ ਕਿ ਛੋਟੀ ਆ ਉਮਰ ਆ ਤੇ
3: 7 ਸਾਲ ਲੱਗ ਵੀ ਜਾਣ।
2: 7 ਸਾਲ ਤੇ ਦੇਖਾ ਭਲਾ, ਅੱਜ ਕੱਲ੍ਹ 7 ਸਾਲ ਦੇ ਅਗਰ ਹਾਂ ਆਪਣਾ ਬਚਪਨ ਯਾਦ ਕਰਨ, ਤਾਂ ਤਿੰਨਾਂ ਦਿਨਾਂ ਤੇ ਤੁਹਾਂ ਯਾਨੀ ਕਿ ਆਪਣੇ ਹੱਥ 'ਚ ਦਰਾਟ ਪਕੜੀ ਕੇ ਕਹਿੰਦੇ ਪੂਰਾ ਬਣੇ ਘੁੰਮਣਾ
3: ਕਹਿੰਦੇ।
2: ਇਸ ਵਕਤ ਕਿਤਨਾ ਧਾਨ ਹੈ ਤੁਹਾਂ ਵੱਲ, ਕਿਤਨੀਆਂ ਭੇਡਾਂ?
3: 150।
2: 150 ਹੈ, ਤਾਂ ਜੀਆਂ ਇਹਨਾਂ ਦਿਨਾਂ ਕੁਤੂ ਹੈ ਤੁਹਾਂ ਦਾ ਮਾਲ?
3: ਪਰ ਕਣੀਕੋਟਧਾਰ।
2: ਕਣੀਕੋਟਧਾਰ, ਇਹ ਕੁਤੂ ਹੋਈ?
3: ਸਾੜੀ ਆਪਣੀ ਹੈ ਬੋ।
2: ਅੱਛਾ,
3: ਬੋਧਾਰ।
2: ਅੱਛਾ, ਬਹੁਤ ਇਹ ਤਾਂ ਕਿਤਨੀ ਦੂਰ ਜਾਣਾ ਪਾਉਣਾ?
3: 2 ਦਿਨ ਲੱਗ ਜਾਂਦੇ ਪੈਦਲ।
2: ਅੱਛਾ, ਤਾਂ ਇਸ ਵਕਤ ਕੌਣ ਹੈ ਮਾਲ ਲਿਆ ਲਓ ਉੱਥੋਂ?
3: ਨੌਕਰ ਛੱਡਿਆ।
2: ਅੱਛਾ, ਨੌਕਰ ਛੱਡਿਆ, ਕਹਿੰਦਾ ਤੁਸੀਂ ਘਰ ਆਏ ਹੋ ਯਾਨੀ ਕਿ ਆਪਣੇ
3: ਮਕਾਨੇ ਕੰਮ ਲਾਇਆ?
2: ਸੋਗੀ ਜੀ ਆਪਣੀ, ਜਿਵੇਂ ਮੈਂ ਦੇਖਾ ਕਰਦਾ ਕਿ ਛਲੀਆਂ ਛੁਲੀਆਂ ਖੂਬ ਵਾਹੀਆਂ ਇਸ ਇਲਾਕੇ ਵਿੱਚ, ਥੋੜਾ ਖੇਤੀ ਦਾ ਕੰਮ ਕਰੀ ਜਾਣਾ ਨਾ?
3: ਕਰੀ ਜਾਣਾ, ਕਰਨਾ ਪਾਉਣਾ।
2: ਤਾਂ ਜੀਆਂ ਇਹ ਤੇ 2 ਘੰਟੇ ਪੈਦਲ ਲੱਗਦੇ ਤੋਂ ਪੁੱਜਣੇ ਹੈ ਨਾ?
3: 2 ਘੰਟੇ, 2 ਰੋਜ਼।
2: 2 ਦਿਨ ਦੱਸੇ ਹੈ ਨਾ? ਅੱਛਾ, ਪੁਸ਼ਤੈਨੀ ਜਿਸੀ ਬੋਲਦੇ ਹਨ, ਜਿਵੇਂ ਉੱਨ ਦੀ ਗੱਲ ਕਰਦੇ ਹਨ, ਉੱਨ ਵਗੈਰਾ ਭੇਡਾਂ ਦੀ ਕਿਆ ਕਰਦੇ? ਜਿਵੇਂ ਹਾਂ ਦੇਖਿਓ ਕਿ ਭੇਡਾਂ ਦੀ ਉੱਨ ਨਿਕਾਲਦੇ, ਇਸ ਤੋਂ ਬਾਅਦ
3: ਨਿਕਾਲਦੇ ਬਣਾਉਂਦੇ ਪੱਟੂ ਪੁੱਟੂ, ਅੱਜ ਕੱਲ੍ਹ ਕੌਣ ਬਣਾਉਂਦਾ? ਅੱਜ ਕੱਲ੍ਹ ਵੇਚੀ ਦੇ ਲੋੜ।
2: ਅੱਛਾ, ਉੱਨ ਵਿਕੀ ਜਾਂਦੀ ਹੈ ਨਾ?
3: ਵਿਕੀ ਜਾਂਦੀ।
2: ਅੱਛਾ, ਸਸਤੀ ਵਿਕੀ ਜਾਂਦੀ ਹੋਣੀ ਹੈ ਨਾ?
3: ਸਸਤੀ ਹੋ ਰਹੀ ਨਾ, ਕੌਣ ਪੁੱਛਦਾ?
2: ਕੋਈ ਕਿਲੋ ਹਿਸਾਬ ਹੁੰਦਾ ਹੋਣਾ?
3: ਕਿਲੋ ਹਿਸਾਬ
2: ਕਿਵੇਂ? ਕਿਲੋ
3: 50-60 ਵਿਕ ਜਾਂਦੀ, 70 ਵਿਕ ਜਾਂਦੀ ਕਦੂ?
2: ਛੋਟਾ ਸਾ ਚਰਖਾ ਲਗਾਇਆ ਹੋਣਾ ਘਰ ਉਦਯੋਗ
3: ਹੈ?
2: ਗੱਲ ਕਰਦੇ ਹਨ ਜਿਹੀਆਂ ਭੇਡਾਂ ਦੀ, ਤਾਂ ਖਾਸ ਖਿਆਲ ਕਿਆ ਰੱਖਣਾ ਪਾਉਂਦਾ ਭੇਡਾਂ ਆਪਣੇ ਧਾਣੇ ਦਾ? ਕਿਆ ਯਾਨੀ ਕਿ 2 ਟਾਈਮ ਚ ਗਾਣਾ ਬੰਨਣਾ ਵੀ ਰਹੀ ਹੈ ਨਾ?
3: ਪੂਰੀ ਦਿਹਾੜੀ ਚਾਰਨਾ, ਸੰਜਾ ਵਿਆਹ ਰਾਖੀ ਕਰਨੀ,
2: ਤਜਰਬਾ ਹੁੰਦਾ ਕਿ 150-200 ਜਾਂ 300 ਮਾਲੇ ਚ ਵੀ ਜਿਹੜਾ ਆਪਣੇ ਜਿਹੜਾ ਪਹਿਚਾਣ ਕਿਵੇਂ ਕਰਦੇ? ਪਹਿਚਾਣ ਕੋਈ ਖਾਸ, ਕੋਈ ਨਿਸ਼ਾਨ?
3: ਆਪਣੀ ਚੀਜ਼ਾਂ ਦਾ ਪਤਾ ਨਹੀਂ ਹੁੰਦਾ,
2: ਕੋਈ ਨਿਸ਼ਾਨ ਵਗੈਰਾ ਤਾਂ ਲਗਾਇਆ ਹੁੰਦਾ?
3: ਨਿਸ਼ਾਨ ਲਗਾਇਆ ਹੁੰਦਾ।
2: ਕਿਵੇਂ ਲੱਗਦਾ ਹੈ ਨਿਸ਼ਾਨ?
3: ਕੰਨਾਂ ਚ।
2: ਅੱਛਾ, ਕੰਨਾਂ ਚ ਥੋੜਾ ਕੱਟ ਲਗਾ ਦਿੰਦੇ
3: ਨਾ? ਲਗਾ ਦਿੰਦੇ
2: ਸਹੀ, ਯਾਨੀ ਕਿ ਜਿਤਨੇ ਵੀ ਭੇਡ ਪਾਲ ਕਹਿੰਦੇ ਨਾ, ਇੱਕ ਆਪਣੇ ਆਪਣੇ ਹਿਸਾਬੇ ਦਾ ਹੋਣਾ, ਕੁਦਾ ਕੰਨੇ ਉੱਪਰ ਹੋਣਾ
3: ਜਾਂਦਾ ਪੂਜ ਕਈ ਵਾਰੀ।
2: ਹਾਂ,
3: ਪਛਾਣ ਤਾਂ ਆਪਣੇ ਮਾਲੇ ਜੱਪੂ ਹੈ ਨਾ।
2: ਅੱਛਾ, ਟੀਕਾਕਰਨ ਵਗੈਰਾ ਵੀ ਕਰਵਾਉਣਾ ਪਾਉਂਦਾ ਭੇਡਾਂ ਬੱਕਰੀਆਂ?

0: ਤਾਂ ਕਿਸਾਨ ਸਾਥੀ ਇਸੀ ਪਿਆਰੇ ਦੇ ਲੋਕ ਗੀਤ ਕੰਨੇ ਸਾਡੇ ਕਾਰਜਕ੍ਰਮ ਦਾ ਸਮੇਂ ਜਿਹੜਾ ਸੀ ਹੁਣ ਇਹ ਤੋਂ ਹੀ ਸੰਪੰਨ ਹੁੰਦਾ। ਜਾਣੇ ਤੋਂ ਪਹਿਲੇ ਦੱਸ ਦਈਏ ਕਿ ਤਕਨੀਕੀ ਸਹਿਯੋਗ ਰਿਹਾ ਅੰਕਿਤ ਦੀਵਾਨ ਹੋਰਾਂ ਦਾ, ਕੰਨੇ ਪ੍ਰਸਤੁਤ ਕਰਤਾ ਜਤਿੰਦਰ ਪਾਲ ਸਿੰਘ ਹੋਰਾਂ, ਹੁਣ ਅਹਾਂ ਦੇ ਟਿਆਲੇ ਦੇ ਸਦੱਸਿਆ ਪੰਚ ਜੋ
1: ਕੰਨੇ ਬੜਕਾ ਦੱਸ ਚੁ ਦਿਆ ਅਨੁਮਤੀ।
0: ਅੱਛਾ ਜੀ, ਜੈ ਹਿੰਦ।